ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਇੱਕ ਕਹਾਣੀ, ਕਹਾਣੀਕਾਰ ਹੋਣਗੇ ਉਮੰਗ ਸਰੀਨ। ਇਸ ਤੋਂ ਅਲਾਵਾ ਅਸੀਂ ਤੁਹਾਨੂੰ ਸੁਣਵਾਵਾਂਗੇ ਪੰਜਾਬੀ ਫਿਲਮ ਸੰਗੀਤ। ਸਰੋਤਿਓ, ਸਤਿਕਾਰ ਮਾਨਵਤਾ ਦਾ ਸਭ ਤੋਂ ਵੱਡਾ ਗਹਿਣਾ ਹੈ। ਸਮਾਜ ਵਿੱਚ ਸੁਚੱਜੇ ਢੰਗ ਨਾਲ ਜਿਉਣ ਅਤੇ ਇੱਕ ਚੰਗਾ ਮਨੁੱਖ ਬਣਨ ਲਈ ਦੂਜਿਆਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ। ਸਤਿਕਾਰ ਇੱਕ ਅਜਿਹੀ ਭਾਵਨਾ ਹੈ ਜੋ ਦਿਲ ਤੋਂ ਉਪਜਦੀ ਹੈ ਅਤੇ ਸਾਡੇ ਬੋਲਾਂ, ਵਿਵਹਾਰ ਅਤੇ ਅਮਲਾਂ ਰਾਹੀਂ ਪ੍ਰਗਟ ਹੁੰਦੀ ਹੈ। ਗੁਰਬਾਣੀ ਵਿੱਚ ਵੀ ਨਿਮਰਤਾ ਅਤੇ ਦੂਜਿਆਂ ਦੇ ਆਦਰ ਮਾਨ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਜਦੋਂ ਅਸੀਂ ਦੂਜਿਆਂ ਨੂੰ ਇੱਜ਼ਤ ਦਿੰਦੇ ਹਾਂ ਤਾਂ ਬਦਲੇ ਵਿੱਚ ਸਾਨੂੰ ਵੀ ਸਤਿਕਾਰ ਮਿਲਦਾ ਹੈ। ਦੂਜਿਆਂ ਦਾ ਸਤਿਕਾਰ ਕਰਨ ਦਾ ਅਰਥ ਸਿਰਫ ਵੱਡਿਆਂ ਦੇ ਪੈਰੀ ਹੱਥ ਲਾਉਣਾ ਜਾਂ ਝੁਕਣਾ ਨਹੀਂ, ਸਗੋਂ ਹਰ ਇਨਸਾਨ ਦੀ ਸ਼ਖਸੀਅਤ, ਉਸ ਦੇ ਵਿਚਾਰਾਂ, ਧਰਮ, ਜਾਤ ਅਤੇ ਭਾਵਨਾਵਾਂ ਦੀ ਕਦਰ ਕਰਨਾ ਹੈ। ਸਮਾਜ ਵਿੱਚ ਕੋਈ ਵੀ ਵਿਅਕਤੀ ਅਮੀਰ ਹੋਵੇ ਜਾਂ ਗਰੀਬ, ਛੋਟਾ ਹੋਵੇ ਜਾਂ ਵੱਡਾ, ਹਰ ਕੋਈ ਇੱਜ਼ਤ ਦਾ ਹੱਕਦਾਰ ਹੈ। ਸਾਡੇ ਜੀਵਨ ਵਿੱਚ ਪਹਿਲਾ ਸਤਿਕਾਰ ਸਾਡੇ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਹੁੰਦਾ ਹੈ, ਜੋ ਸਾਨੂੰ ਸਹੀ ਰਾਹ ਦਿਖਾਉਂਦੇ ਨੇ। ਆਪਣੇ ਤੋਂ ਛੋਟਿਆਂ ਦਾ ਆਦਰ ਕਰਨ ਦਾ ਮਤਲਬ ਉਹਨਾਂ ਨਾਲ ਪਿਆਰ, ਹਮਦਰਦੀ ਅਤੇ ਨਿਮਰਤਾ ਨਾਲ ਪੇਸ਼ ਆਉਣਾ ਹੈ। ਇੱਕ ਅਰੋਗ ਅਤੇ ਸਭਿਅਕ ਸਮਾਜ ਲਈ ਔਰਤਾਂ ਦਾ ਸਤਿਕਾਰ ਕਰਨਾ ਅਤਿਅੰਤ ਜ਼ਰੂਰੀ ਹੈ। ਹੁਣ ਸਵਾਲ ਇਹ ਹੈ ਕਿ ਦੂਜਿਆਂ ਦਾ ਸਤਿਕਾਰ ਕਿਵੇਂ ਕਰੀਏ। ਦੂਜਿਆਂ ਦਾ ਆਦਰ ਮਾਨ ਕਰਨ ਲਈ ਸਾਨੂੰ ਆਪਣੇ ਅੰਦਰ ਕੁਝ ਚੰਗੇ ਗੁਣ ਪੈਦਾ ਕਰਨੇ ਪੈਂਦੇ ਨੇ। ਹਮੇਸ਼ਾ ਮਿੱਠੀ ਬੋਲੀ ਬੋਲੋ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਅਰਥਾਤ ਮਿਠਾਸ ਅਤੇ ਨਿਮਰਤਾ ਹੀ ਸਾਰੇ ਗੁਣਾਂ ਦਾ ਨਿਚੋੜ ਏ। ਜੇਕਰ ਕਿਸੇ ਵਿਅਕਤੀ ਦੀ ਰਾਏ ਸਾਡੇ ਤੋਂ ਵੱਖਰੀ ਏ ਤਾਂ ਵੀ ਉਸ ਦੀ ਗੱਲ ਧਿਆਨ ਨਾਲ ਸੁਣਨਾ ਅਤੇ ਉਸ ਦਾ ਵਿਰੋਧ ਬਿਨਾਂ ਗੁੱਸੇ ਤੋਂ ਕਰਨਾ ਸਤਿਕਾਰ ਦੀ ਨਿਸ਼ਾਨੀ ਏ। ਜਾਤ ਪਾਤ, ਰੰਗ ਰੂਪ ਜਾਂ ਆਰਥਿਕ ਸਥਿਤੀ ਦੇ ਆਧਾਰ ਤੇ ਕਿਸੇ ਨਾਲ ਵਿਤਕਰਾ

ਨਹੀਂ ਕਰਨਾ ਚਾਹੀਦਾ। ਜਦੋਂ ਅਸੀਂ ਦੂਜਿਆਂ ਦੀ ਕਦਰ ਕਰਦੇ ਹਾਂ ਤਾਂ ਸਮਾਜ ਵਿੱਚ ਪ੍ਰੇਮ ਅਤੇ ਭਾਈਚਾਰਾ ਵੱਧਦਾ ਹੈ, ਆਪਸੀ ਰਿਸ਼ਤਿਆਂ ਵਿੱਚ ਮਜ਼ਬੂਤੀ ਆਉਂਦੀ ਹੈ, ਪਰਿਵਾਰ ਅਤੇ ਸਮਾਜ ਵਿੱਚ ਲੜਾਈ ਝਗੜੇ ਖਤਮ ਹੁੰਦੇ ਨੇ ਅਤੇ ਰਿਸ਼ਤੇ ਸੁਖਾਵੇਂ ਬਣਦੇ ਨੇ। ਦੂਜਿਆਂ ਨੂੰ ਇੱਜ਼ਤ ਦੇਣ ਨਾਲ ਮਨ ਨੂੰ ਖੁਸ਼ੀ ਅਤੇ ਸ਼ਾਂਤੀ ਮਿਲਦੀ ਹੈ। ਜੋ ਵਿਅਕਤੀ ਦੂਜਿਆਂ ਦਾ ਆਦਰ ਕਰਦਾ ਹੈ, ਲੋਕ ਉਸ ਨੂੰ ਪਸੰਦ ਕਰਦੇ ਨੇ ਅਤੇ ਸਮਾਜ ਵਿੱਚ ਉਸ ਦਾ ਮਾਣ ਸਤਿਕਾਰ ਆਪੇ ਵੱਧ ਜਾਂਦਾ।

0: ਸਗੋ ਦੇਣ ਨਾਲ ਮਿਲਦਾ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਦੁਨੀਆ ਸਾਡੀ ਇੱਜ਼ਤ ਕਰੇ ਤਾਂ ਸਾਨੂੰ ਪਹਿਲਾਂ ਦੂਜਿਆਂ ਦਾ ਆਦਰ ਮਾਣ ਕਰਨਾ ਸਿੱਖਣਾ ਪਵੇਗਾ। ਸਾਨੂੰ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਹਰ ਮਨੁੱਖ ਦਾ ਸਤਿਕਾਰ ਕਰਨ ਦੀ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਜੋ ਇੱਕ ਖੂਬਸੂਰਤ ਅਤੇ ਸ਼ਾਂਤਮਈ ਸਮਾਜ ਦੀ ਸਿਰਜਣਾ ਹੋ ਸਕੇ। ਇਹ ਸਨ ਦੂਜਿਆਂ ਦਾ ਸਤਿਕਾਰ ਬਾਰੇ ਕੁਝ ਗੱਲਾਂ। ਆਓ ਹੁਣ ਸੁਣਦੇ ਹਾਂ ਉਮੰਗ ਸਰੀਨ ਤੋਂ ਕਹਾਣੀ ਜਿਸ ਦਾ ਸਿਰਲੇਖ ਹੈ ਬੇਈਮਾਨੀ।
1: ਦਿਨ ਦੇ 11 ਵਜੇ ਸੀ, ਓਦਾਂ ਹੀ ਜਿਵੇਂ ਰੋਜ਼ ਵੱਜਦੇ ਨੇ। ਬਾਜ਼ਾਰ ਵਿੱਚ ਕੰਮ ਕਾਜ ਦੀ ਸ਼ੁਰੂਆਤ ਹੋਣ ਲੱਗ ਗਈ ਸੀਗੀ ਜਿਵੇਂ ਰੋਜ਼ ਹੁੰਦੀ ਹੈ। ਕੁਝ ਦੁਕਾਨਾਂ ਜਿਵੇਂ ਚਾਹ, ਸਮੋਸੇ, ਕਚੌਰੀ ਦੀਆਂ ਸਵੇਰੇ 7 ਵਜੇ ਤੋਂ ਖੁੱਲ੍ਹ ਗਈਆਂ, ਕੁਝ ਹੋਰ ਖੁੱਲ੍ਹਦੀਆਂ ਪਈਆਂ ਸੀ। ਗੁਰਬਚਨ ਆਪਣੀ ਦੁਕਾਨ 11 ਵਜੇ ਖੁੱਲ੍ਹਦਾ ਸੀ। ਇਸ ਵੇਲੇ ਉਹ ਦੁਕਾਨ 'ਤੇ ਬਹਿ ਕੇ ਚਾਹ ਦੀਆਂ ਚੁਸਕੀਆਂ ਲੈਂਦਾ ਪਿਆ ਸੀ ਅਤੇ ਨਾਲ ਨਾਲ ਆਪਣੇ ਬਹੀ ਖਾਤੇ 'ਚ ਹਿਸਾਬ ਵੀ ਦੇਖਦਾ ਜਾ ਰਿਹਾ ਸੀ। ਸੀਮੈਂਟ ਦੇ ਬੋਰੇ ਮੁੱਕਣ ਵਾਲੇ ਨੇ, ਉਹਨਾਂ ਦਾ ਆਰਡਰ ਦੇਣਾ ਹੋਏਗਾ। ਬਜਰੀ ਤਾਂ ਕਾਫੀ ਪਈ ਹੈ, ਇੱਟਾਂ ਤਾਂ ਪਿਛਲੇ ਹਫ਼ਤੇ ਆਈਆਂ ਸੀ, ਵਗੈਰਾ ਵਗੈਰਾ। ਪਿੰਡ ਵਿੱਚ ਅੱਜ ਕੱਲ੍ਹ ਬੜੇ ਵਧੀਆ ਪੱਕੇ ਮਕਾਨ ਬਣ ਰਹੇ ਸੀਗੇ, ਕੰਮ ਚੌਖਾ ਚੱਲਦਾ ਪਿਆ ਸੀਗਾ। ਆਪਣੇ ਕੰਮ ਲਈ ਗੁਰਬਚਨ ਪੂਰਾ ਖਰਾ ਸੀ, ਪੂਰੀ ਇਮਾਨਦਾਰੀ ਨਾਲ ਮਾਲ ਵੇਚਦਾ। ਉਹਦੀ ਵੱਡੀ ਸਾਖ, ਵੱਡੀ ਇੱਜ਼ਤ ਸੀਗੀ ਪਿੰਡ ਵਿੱਚ। ਉਸ ਦੀ ਦੁਕਾਨ ਤੋਂ ਇੱਟਾਂ, ਸੀਮੈਂਟ ਜਾਂਦੇ ਅਤੇ ਪਿੰਡ ਵਾਲਿਆਂ ਦੇ ਘਰ ਬਣਾਉਣ ਨੂੰ ਕੰਮ ਆਉਂਦੇ। ਜਿਹਦਾ ਕੱਚਾ ਮਕਾਨ ਸੀ ਉਹ ਪੱਕਾ ਕਰਵਾਉਂਦਾ ਪਿਆ ਸੀਗਾ ਅਤੇ ਜਿਹਦਾ ਇੱਕ ਮੰਜ਼ਿਲ ਅਤੇ ਹੋਰ ਮੰਜ਼ਿਲ ਪਵਾਉਂਦਾ ਪਿਆ ਸੀ। ਗੁਰਬਚਨ ਵੀਰ ਜੀ, ਆਵਾਜ਼ ਸੁਣ ਕੇ ਸਿਰ ਚੁੱਕਿਆ ਅਤੇ ਵੇਖਿਆ ਮੋਹਨ ਖੜਿਆ ਸੀਗਾ। ਕਹਿਣ ਲੱਗਾ, ਵੱਡੀ ਕੋਠੀ ਵਾਲਿਆਂ ਨੇ ਸਮਾਨ ਮੰਗਾਇਆ ਏ, 3 ਬੋਰੀ ਸੀਮੈਂਟ, ਬਜਰੀ, ਇੱਟਾਂ, ਸਭ ਕੁਝ। ਪੂਰੀ ਪੂਰੀ ਕੰਧ ਬੰਨੀ ਹੈ ਜੀ, ਇਹ ਲਓ ਸਮਾਨ ਦੀ ਲਿਸਟ ਫੜੋ। ਬੋਹਣੀ ਦਾ ਗਾਹਕ ਨਾ ਸਾਰਿਆਂ ਨੂੰ ਬੜਾ ਚੰਗਾ ਲੱਗਦਾ ਹੈ, ਪਰ ਅੱਜ ਦੀ ਬੋਹਣੀ ਦੀ ਗੁਰਬਚਨ ਨੂੰ ਜ਼ਰਾ ਵੀ ਖੁਸ਼ੀ ਨਹੀਂ ਸੀਗੀ। ਮੋਹਨ ਵੱਡੀ ਕੋਠੀ ਵਾਲਿਆਂ ਦਾ ਨੌਕਰ ਸੀਗਾ। ਵੱਡੀ ਕੋਠੀ ਪਿੰਡ ਵਿੱਚ ਬੰਨਣ ਵਾਲਾ ਪਹਿਲਾ ਵੱਡਾ ਘਰ ਸੀ, ਜਿਹਦੇ ਵਿੱਚ 6 ਕਮਰੇ ਸਨ, ਇੱਕ ਖੁੱਲ੍ਹਾ ਜਿਹਾ ਵਿਹੜਾ ਸੀਗਾ, ਘਰ ਦੇ ਬਾਹਰ ਬੜਾ ਵੱਡਾ ਜਿਹਾ ਲੋਹੇ ਦਾ ਗੇਟ ਸੀਗਾ। ਅੱਜ ਪਿੰਡ ਵਿੱਚ ਉਸ ਤੋਂ ਵੀ ਵੱਡੇ ਵੱਡੇ ਮਕਾਨ ਬਣ ਗਏ ਨੇ, ਪਰ ਵੱਡੀ ਕੋਠੀ ਕਹਾਣ ਵਾਲਾ ਇੱਕੋ ਘਰ ਸੀ। ਇਹ ਘਰ ਉਹਦੇ ਦੋਸਤ ਦਾ ਘਰ ਸੀ, ਰਣਜੀਤ ਸਿੰਘ ਦਾ ਘਰ ਸੀ। ਮੋਹਨ ਨੇ ਫਿਰ ਬੋਲਣਾ ਸ਼ੁਰੂ ਕਰਤਾ, ਵੱਡੇ ਵੀਰ ਜੀ ਨੇ ਕਿਹਾ ਹੈ ਤੁਹਾਡੀ ਦੁਕਾਨ ਤੋਂ ਹੀ ਸਮਾਨ ਲੈਣਾ, ਇੱਕ ਤਾਂ ਤੁਸੀਂ ਜਿਗਰੀ ਦੋਸਤ ਠਹਿਰੇ, ਦੂਜੇ ਤੁਹਾਡੀ ਦੁਕਾਨ ਜਿਹਾ ਖਾਲਸ ਮਾਲ ਹੋਰ ਕਿੱਥੇ ਮਿਲੇਗਾ, ਇੱਕ ਕਣ ਵੀ ਮਿਲਾਵਟ ਨਹੀਂ ਹੁੰਦੀ ਤੁਹਾਡੇ ਸੀਮੈਂਟ ਵਿੱਚ, ਇੰਨੀ ਮਜ਼ਬੂਤ ਚਿਨਾਈ ਹੁੰਦੀ ਹੈ, ਇੱਕ ਵਾਰ ਦੁਬਾਰ ਖੜੀ ਹੋ ਜਾਏ ਅਤੇ 5 ਪੀੜ੍ਹੀਆਂ ਉਹਨੂੰ ਗਿਰਦੇ ਨਾ ਦੇਖਣ। ਮੋਹਨ ਦੀ ਗੱਲਾਂ ਦੀ ਰੇਲ ਗੱਡੀ ਨਾ ਜਦ ਛੁੱਟਦੀ ਸੀ ਨਾ, ਬਸ ਫਿਰ ਸਰਪਟ ਦੌੜਦੀ ਜਾਂਦੀ, ਕਿਸੇ ਸਟੇਸ਼ਨ 'ਤੇ ਨਾ ਰੁਕਦੀ ਸੀਗੀ। ਕੋਈ ਹੋਰ ਦਿਨ ਹੁੰਦਾ ਨਾ ਤਾਂ ਗੁਰਬਚਨ ਨੇ ਉਹਨੂੰ ਬਿਠਾ ਲੈਣਾ ਸੀਗਾ, ਚਾਹ ਪਿਲਾਉਂਦਾ, ਫਿਰ ਉਹਦੀ 2 ਗੱਲਾਂ ਸੁਣਦਾ, ਆਪਣੀਆਂ 4 ਸੁਣਾਉਂਦਾ। ਪਰ ਅੱਜ ਗੱਲ ਵੱਖਰੀ ਸੀਗੀ, ਅੱਜ ਦੇ ਆਰਡਰ ਨੂੰ ਸੁਣ ਕੇ ਉਹਦਾ ਜੀ ਬੈਠਿਆ ਜਾ ਰਿਹਾ ਸੀਗਾ। ਅੱਛਾ ਮੋਹਨ, ਤੂੰ ਮੈਨੂੰ ਸਮਾਨ ਦੀ ਲਿਸਟ ਦੇ, ਮੈਂ ਭਜਵਾ ਦਿਆਂਗਾ ਸਾਰਾ ਸਮਾਨ, ਹੁਣ ਤੁਸੀਂ ਜਾਓ। ਇੰਨਾ ਹੀ ਕਹਿ ਕੇ ਗੁਰਬਚਨ ਜੀ ਨੇ ਉਹਨੂੰ ਵਾਪਸ ਮੁੜਤਾ। ਮੋਹਨ ਜਾਂਦੇ ਜਾਂਦੇ ਵੀ ਬੋਲ ਗਿਆ, ਇੱਕਦਮ 1 ਨੰਬਰ ਦਾ ਖਾਲਿਸ ਮਾਲ ਹੋਣਾ ਚਾਹੀਦਾ ਹੈ ਵੀਰ ਜੀ, ਨਾ ਇਹ ਕੋਈ ਕਹਿਣ ਦੀ ਗੱਲ ਸੀਗੀ। ਗੁਰਬਚਨ ਨੇ ਤਾਂ ਸਾਰੀ ਜ਼ਿੰਦਗੀ ਖਰਾ ਸੌਦੇ ਵਿੱਚ ਹੈਗਾ। ਪਿੰਡ ਵਿੱਚ ਜ਼ਿਆਦਾਤਰ ਪੱਕੇ ਮਕਾਨ ਨਾ ਉਹਦੀ ਦੁਕਾਨ ਦੇ ਮਾਲ ਦੇ ਨਾਲ ਹੀ ਬੰਨੇ ਸੀਗੇ, ਕਈ ਮੌਸਮਾਂ ਦੀ ਮਾਰ ਖਾ ਖਾ ਕੇ ਵੀ ਅੱਜ ਮਜ਼ਬੂਤੀ ਨਾਲ ਖੜ੍ਹੇ ਸੀਗੇ। ਔਰ ਅੱਜ ਤਾਂ ਮਾਲ ਉਹਦੇ ਜਿਗਰੀ ਦੋਸਤ ਨੇ ਮੰਗਵਾਇਆ ਸੀਗਾ, ਜਿਹੜਾ ਉਸ 'ਤੇ ਅੱਖ ਬੰਦ ਕਰਕੇ ਵਿਸ਼ਵਾਸ ਕਰਦਾ ਸੀ। ਓਏ, ਉਹ ਤਾਂ ਸੁਪਨੇ ਵਿੱਚ ਵੀ ਉਹਦਾ ਨੁਕਸਾਨ ਨਹੀਂ ਕਰ ਸਕਦਾ ਸੀਗਾ। ਰਣਜੀਤ ਸਿੰਘ ਤਾਂ ਜਿਗਰੀ ਦੋਸਤ ਵੀ ਜ਼ਿਆਦਾ ਹੈ, ਪੂਰੇ 50 ਵਰਿਆਂ ਦਾ ਸਾਥ ਹੈਗਾ, ਇੱਕ ਉਮਰ ਦਾ ਸਾਥ ਹੈਗਾ ਉਹਦਾ। ਗੁਰਬਚਨ ਨੂੰ ਆਪਣਾ ਬਚਪਨ ਅਤੇ ਆਪਣੀ ਜਵਾਨੀ ਦੋਨੋਂ ਯਾਦ ਆ ਰਹੇ ਸਨ। ਪਿੰਡ ਵਿੱਚ ਰਣਜੀਤ ਸਿੰਘ ਦੇ ਬਾਊ ਜੀ ਉਹਨਾਂ ਦੇ ਲਹਿ ਲਹਿ ਕਰਦੇ ਖੇਤ ਸੀਗੇ, ਜਿੱਥੇ ਤੱਕ ਨਜ਼ਰ ਜਾਵੇ ਹਰਿਆਲੀ ਹਰਿਆਲੀ, ਕਣਕਾਂ, ਬਾਜਰਾ, ਚੌਲ, ਸਾਰਾ ਕੁਛ ਉਗਾਇਆ ਜਾਂਦਾ ਸੀ। ਗੁਰਬਚਨ ਦੇ ਬਾਊ ਜੀ ਦਾ ਸੀਮੈਂਟ, ਇੱਟਾਂ, ਰੋੜੀ, ਬਜਰੀ ਦਾ ਕੰਮ ਸੀਗਾ। ਦੋਨੋਂ ਮੁੰਡੇ ਸਕੂਲ ਵਿੱਚ ਇੱਕੋ ਕਲਾਸ 'ਚ ਪੜ੍ਹਦੇ ਸੀਗੇ, ਬੜੀ ਪੱਕੀ ਦੋਸਤੀ ਸੀ। ਦੋਨਾਂ ਨੇ ਮਿਲ ਕੇ ਖੂਬ ਤਮਾ ਚੌਕੜੀ ਮਚਾਉਣੀ, ਦਰਖਤਾਂ 'ਤੇ ਚੜ੍ਹਨਾ, ਟਿਊਬਵੈੱਲਾਂ ਦੇ ਪਾਣੀ ਨਾਲ ਨਹਾਉਣਾ, ਨਹਿਰਾਂ ਵਿੱਚ ਤੈਰਨਾ। ਉਹ ਨਹਿਰਾਂ ਦੀ ਤਾਂ ਛੱਡੋ, ਪਿੰਡ ਦਾ ਤਲਾਬ ਨਾ ਜਦ ਬਰਸਾਤ ਵਿੱਚ ਭਰ ਜਾਂਦਾ ਸੀਗਾ ਅਤੇ ਇਹ ਉਹਦੇ ਵਿੱਚ ਵੀ ਡੁਬਕੀ ਮਾਰ ਆਉਂਦੇ ਸੀਗੇ। ਡੁਬਕੀ ਦੀ ਯਾਦ ਆਈ ਅਤੇ ਗੁਰਬਚਨ ਦਾ ਹਾਸਾ ਛੁੱਟ ਗਿਆ।

ਇੱਕ ਵਾਰੀ ਤਲਾਬ ਵਿੱਚ ਆਪਣੇ ਦੋਸਤਾਂ ਦੇ ਨਾਲ ਦੋਨਾਂ ਨੇ ਛਲਾਂਗ ਮਾਰਤੀ ਸੀਗੀ। ਉਹ ਪਾਣੀ ਵਿੱਚ ਜਾਂਦੇ ਹੀ ਪਿੰਡੇ 'ਤੇ ਉਹ ਖਾਰਿਸ਼ ਮੱਚੀ ਕਿ ਕੁਝ ਨਾ ਪੁੱਛੋ। ਸਾਰੇ ਮੁੰਡੇ ਪਿੰਡੇ ਖੁਜਾਂਦੇ ਖੁਜਾਂਦੇ ਤਲਾਬ ਤੋਂ ਬਾਹਰ ਨਿਕਲ ਕੇ ਨੱਸਦੇ ਦੱਸਦੇ ਬੇਬੇ ਬੇਬੇ ਕਰਦੇ ਆਪਣੇ ਘਰ ਨੂੰ ਨੱਸੇ। ਅਤੇ ਬਾਅਦ 'ਚ ਪਤਾ ਚੱਲਿਆ ਕਿ ਮਿਊਨਸਪੈਲਿਟੀ ਵਾਲੇ ਕੋਈ ਦਵਾਈ ਪਾ ਗਏ ਸੀਗੇ ਪਾਣੀ ਵਿੱਚ। ਹਾਏ ਮਰਿਆ ਦੀਆਂ ਆਵਾਜ਼ਾਂ ਨਾ ਅੱਜ ਵੀ ਚੇਤੇ ਆਉਂਦੀਆਂ ਨਾ ਅਤੇ ਹਾਸਾ ਨਹੀਂ ਰੁਕਦਾ। ਵੱਡੇ ਹੋ ਕੇ ਦੋਨਾਂ ਨੇ ਆਪਣੇ ਆਪਣੇ ਪੁਸ਼ਤੈਨੀ ਕੰਮ ਅੱਗੇ ਵਧਾ ਲਏ। ਗੁਰਬਚਨ ਨੇ ਆਪਣੇ ਇੱਟਾਂ ਦੇ ਪੱਠੇ ਪਾ ਲਏ, ਰਣਜੀਤ ਨੇ ਬੈਲ ਛੱਡ ਕੇ ਟਰੈਕਟਰ ਲੈ ਲਏ, ਕਈ ਟਿਊਬਵੈਲ ਵੀ ਲਗਵਾ ਲਏ। ਉਹਨਾਂ ਦੀ ਦੋਸਤੀ ਵੀ ਇੱਕ ਮਿਸਾਲ ਸੀ, ਦੋਨੋਂ ਹੀ ਬੜੇ ਸੰਸਕਾਰੀ, ਬੜੇ ਹੀ ਇਮਾਨਦਾਰ। ਔਰ ਰਣਜੀਤ ਯਾਰਾ, ਆਪਾਂ ਦੋਨੋਂ ਨਾ ਮਿੱਟੀ ਨਾਲ ਜੁੜੇ ਹੈਗੇ ਹਾਂ। ਤੂੰ ਮਿੱਟੀ ਨੂੰ ਜੋਤਦਾ ਏ, ਅੰਨ ਉਗਾਉਂਦਾ ਏ, ਅਤੇ ਮੈਂ ਮਿੱਟੀ ਨੂੰ ਤਪਾ ਤਪਾ ਕੇ ਇੱਟਾਂ ਬਣਵਾਉਂਦਾ। ਰੱਬ ਕਰੇ ਅਸੀਂ ਹਮੇਸ਼ਾ ਨੇਕ ਨੀਅਤ ਅਤੇ ਮਾਨਦਿਆਰਾਂ ਨਾਲ ਕੰਮ ਕਰੀਏ ਅਤੇ ਰੱਬ ਸਾਨੂੰ ਬਰਕਤਾਂ ਪਾਉਂਦਾ ਰਹੇ, ਗੁਰਬਚਨ ਕਹਿੰਦਾ। ਅਤੇ ਰਣਜੀਤ ਵੀ ਜਵਾਬ ਦਿੰਦਾ, ਉਹ ਯਾਰਾ ਸਿੱਧਕ ਦੇ ਰਸਤੇ ਚੱਲਾਂਗੇ ਅਸੀਂ ਦੋਨੋਂ। ਮੈਂ ਅਨਾਜ ਉਗਾਵਾਂਗਾ ਅੰਮ੍ਰਿਤ ਵਰਗਾ, ਬਿਨਾਂ ਜ਼ਹਿਰ ਵਾਲੀ ਖਾਦ ਪਾਏ ਹੋਏ। ਤੂੰ ਵੀ ਸਮਾਨ ਵਿੱਚ ਕਦੀ ਮਿਲਾਵਟ ਨਾ ਕਰੀ ਯਾਰਾ, ਉਹ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਇੱਕ ਮਕਾਨ ਬਣਾਉਣ ਵਿੱਚ। ਉਹਨਾਂ ਦੋਨਾਂ ਦੀਆਂ ਮਾਵਾਂ ਵੀ ਜਿਵੇਂ ਸਾਂਝੀਆਂ ਮਾਵਾਂ ਸੀ, ਜਿਸ ਘਰ ਹੁੰਦੇ ਉੱਥੇ ਰੋਟੀ ਖਾ ਲੈਂਦੇ। ਅਤੇ ਹੁਣ ਜਵਾਨੀ ਦੇ ਦਿਨਾਂ 'ਚ ਉਹਨਾਂ ਦੀਆਂ ਗੱਲਾਂ ਪ੍ਰੇਮ, ਇਸ਼ਕ, ਪਿਆਰ, ਮੁਹੱਬਤ ਇਹਦੇ ਇਰਦ ਗਿਰਦ ਹੋਣ ਲੱਗੀਆਂ। ਪਿੰਡ ਦੇ ਕਿਸ ਜਵਾਨ ਮੁੰਡੇ ਦੀ ਕਿਸ ਕੁੜੀ ਨਾਲ ਆਸ਼ਨਾਈ ਚੱਲ ਰਹੀ ਹੈ, ਕਿਸ ਕੁੜੀ ਦੀ ਮੰਗਣੀ ਹੋ ਗਈ, ਕਿਹਦਾ ਵਿਆਹ ਕਦ ਹੋਣ ਵਾਲਾ ਹੈ, ਇਹਨਾਂ ਹੀ ਗੱਲਾਂ 'ਚ ਉਹਨਾਂ ਦਾ ਟਾਈਮ ਨਿਕਲ ਜਾਂਦਾ। ਰਣਜੀਤ ਦਾ ਵਿਆਹ ਪਹਿਲੇ ਹੋਇਆ ਸੀਗਾ। ਗੁਰਬਚਨ ਨੇ ਇੰਨਾ ਭੰਗੜਾ ਪਾਇਆ ਕਿ ਪੁੱਛੋ ਨਾ। ਰਤਨਾ ਭਰਜਾਈ ਅਤੇ ਰਣਜੀਤ ਸਿੰਘ ਦੀ ਜੋੜੀ ਬਿਲਕੁਲ ਰਾਮ ਸੀਤਾ ਵਰਗੀ ਜੋੜੀ। ਸਾਲ ਬਾਅਦ ਜਦ ਗੁਰਬਚਨ ਦਾ ਵਿਆਹ ਹੋਇਆ ਅਤੇ ਰਤਨਾ ਭਰਜਾਈ ਨੇ ਲਾੜੇ ਦੀ ਅੱਖ 'ਚ ਸੁਰਮਾ ਪਾਇਆ ਅਤੇ ਨੇਕ ਵੀ ਲਿੱਤਾ। ਉਹਦੀ ਵਹੁਟੀ ਸਰਲਾ ਅਤੇ ਰਤਨਾ ਭਰਜਾਈ, ਇਹ ਦੋਨਾਂ ਦੇ ਵਿੱਚ ਚੰਗੀ ਦੋਸਤੀ ਹੋ ਗਈ। ਹੁਣ ਉਹਨਾਂ ਉੱਤੇ ਆਪਣੀ ਗ੍ਰਿਸ਼ਤੇ ਦੀ ਜ਼ਿੰਮੇਦਾਰੀ ਵੱਧ ਗਈ। ਕੱਲ੍ਹ ਤੱਕ ਖੇਤਾਂ ਵਿੱਚ ਦੌੜ ਲਾਉਣ ਵਾਲੇ, ਹੀਰ ਰਾਂਝਾ ਗਾਉਣ ਵਾਲੇ ਮੁੰਡੇ ਹੁਣ ਕਿਸੇ ਦੇ ਪਤੀ ਸੀਗੇ, ਆਪਣੇ ਬੱਚਿਆਂ ਦੇ ਪਿਓ ਸੀਗੇ। ਗੁਰਬਚਨ ਦੇ ਵਿਹੜੇ 'ਚ ਧੀ ਦੀ ਕਿਲਕਾਰੀ ਪਹਿਲੇ ਗੂੰਜੀ। ਰੱਜੋ ਦੇ ਜਨਮ ਦੇ ਇੱਕ ਸਾਲ ਬਾਅਦ ਰਣਜੀਤ ਦੇ ਘਰ ਵੀ ਪੁੱਤਰ ਦਾ ਜਨਮ ਹੋਇਆ। ਬਾਅਦ ਵਿੱਚ ਰਣਜੀਤ ਦੇ ਇੱਕ ਪੁੱਤਰ ਹੋਰ ਹੋਇਆ, ਪਰ ਗੁਰਬਚਨ ਦੀ ਇੱਕੋ ਹੀ ਧੀ ਸੀਗੀ। ਰਣਜੀਤ ਸਿੰਘ ਬੜਾ ਮਿਹਨਤੀ ਸੀਗਾ। ਉਹਨੇ ਖੇਤਾਂ ਵਿੱਚ ਪਸੀਨਾ ਵਗਾਇਆ ਅਤੇ ਜ਼ਮੀਨ ਨੇ ਵੀ ਹਮੇਸ਼ਾ ਸੋਹਣਾ ਉਗਲਿਆ। ਆਪਣੀ ਮਿਹਨਤ ਦੀ ਕਮਾਈ ਨਾਲ ਉਹਨੇ ਇੱਕ ਕੋਠੀ ਬਣਵਾਈ। ਪਿੰਡ ਵਿੱਚ ਇਹ ਸਭ ਤੋਂ ਵੱਡਾ ਮਕਾਨ ਸੀ, ਇਸ ਲਈ ਉਹਦਾ ਨਾਮ ਵੱਡੀ ਕੋਠੀ ਪੈ ਗਿਆ। ਵੱਡੀ ਕੋਠੀ ਦੇ ਵਿਹੜੇ ਖੇਲਦੇ ਰਣਜੀਤ ਦੇ ਦੋਨੋਂ ਪੁੱਤਰ ਵੱਡੇ ਹੋ ਗਏ। ਗੁਰਬਚਨ ਦੀ ਰੱਜੋ ਵੀ ਆਪਣੇ ਘਰ ਸਿਆਣੀ ਹੋ ਗਈ। ਗੁਰਬਚਨ ਦਾ ਕੰਮ ਵੀ ਬਹੁਤ ਚੰਗਾ ਚੱਲਦਾ ਸੀ। ਇਮਾਨਦਾਰੀ ਤਾਂ ਉਹਦੀ ਰਗਾਂ ਵਿੱਚ ਖੂਨ ਦੇ ਨਾਲ ਨਾਲ ਵਗਦੀ ਸੀਗੀ। ਰੱਬ ਦੀ ਬਹੁਤ ਮਿਹਰ ਸੀ ਉਹਦੇ ਘਰ। ਮੌਸਮ ਆਉਂਦੇ ਜਾਂਦੇ ਰਹੇ, ਦੋਨੋਂ ਦੋਸਤ ਹੁਣ ਪੱਕੀ ਉਮਰਾਂ ਵਾਲੇ ਹੋ ਗਏ ਸੀਗੇ। ਗੁਰਬਚਨ ਨੇ ਰੱਜੋ ਵਿਆਹ ਦਿੱਤੀ। ਰਣਜੀਤ ਸਿੰਘ ਦੇ ਵੀ ਦੋਨੋਂ ਪੁੱਤਰਾਂ ਦਾ ਵਿਆਹ ਹੋ ਗਿਆ। ਪਰ ਪੁੱਤਰਾਂ ਦੇ ਵਿਆਹ ਤੋਂ ਬਾਅਦ ਰਣਜੀਤ ਸਿੰਘ ਦਾ ਘਰ ਉਦਾਂ ਦਾ ਨਹੀਂ ਰਿਹਾ। ਨੂੰਹਾਂ ਘਰ ਆਈਆਂ ਅਤੇ ਦੋਨਾਂ ਨੇ ਆਪਣੇ ਆਪਣੇ ਘਰ ਵਾਲਿਆਂ ਦੇ ਇਰਦ ਗਿਰਦ ਦਾਇਰੇ ਬਣਾਉਣੇ ਸ਼ੁਰੂ ਕਰ ਦਿੱਤੇ। ਪੁੱਤਰ ਵੀ ਖੁਸ਼ੀ ਖੁਸ਼ੀ ਉਹਨਾਂ ਦੇ ਨਾਲ ਹੀ ਲੱਗ ਲਏ। ਰਣਜੀਤ ਦੇ ਘਰ ਰਿਸ਼ਤੇਦਾਰੀਆਂ 'ਚ ਵਿੱਚ ਦਰਾਰਾਂ ਪੈਣ ਲੱਗੀਆਂ। ਇਹ ਸਾਰੀਆਂ ਗੱਲਾਂ ਰਣਜੀਤ ਕਿੰਨੇ ਹੀ ਦਫ਼ਾ ਆਪਣੇ ਦੋਸਤ ਗੁਰਬਚਨ ਨੂੰ ਦੱਸ ਚੁੱਕਾ ਸੀਗਾ। ਉਹ ਯਾਰਾ, ਘਰ ਵਿੱਚ ਚਾਰ ਬਰਤਨ ਹੋਣ ਨਾ ਅਤੇ ਖੱਟਰ ਪੱਟਰ ਤਾਂ ਚੱਲਦੀ ਰਹਿੰਦੀ ਹੈ, ਤੂੰ ਜੀ ਨਾ ਛੋਟਾ ਕਰਿਆ ਕਰ ਯਾਰਾ, ਕਹਿ ਕੇ ਗੁਰਬਚਨ ਦੋਸਤ ਨੂੰ ਦਿਲਾਸਾ ਦਿੰਦਾ ਰਿਹਾ। ਪਰ ਗੁਰਬਚਨਾ, ਇਸ ਖੱਟਰ ਪੱਟਰ ਨਾਲ ਮੇਰੇ ਘਰ ਦੀ ਨੀਂਹ ਹੱਲਣ ਲੱਗ ਗਈ ਹੈ। ਰਤਨਾ ਦੋਨੋਂ ਨੂੰਹਾਂ ਦੇ ਨਖਰੇ ਚੁੱਕ ਚੁੱਕ ਕੇ ਥੱਕ ਗਈ ਹੈ। ਦੋਨੋਂ ਭਰਾ ਇੱਕ ਦੂਜੇ ਨਾਲ ਖਾਰ ਖਾਂਦੇ ਨੇ, ਪਤਾ ਨਹੀਂ ਕੀ ਹੋ ਗਿਆ ਉਹਨਾਂ ਨੂੰ, ਮੇਰੇ ਘਰ ਨੂੰ ਖੋਰੇ ਕਿਹਦੀ ਨਜ਼ਰ ਲੱਗ ਗਈ। ਦੋਨੋਂ ਹੀ ਆਪਣੀ ਆਪਣੀ ਵਹੁਟੀਆਂ ਨੂੰ ਚੰਗਾ ਮੰਨਦੇ ਹਨ। ਹਰ ਦੂਜੇ ਦਿਨ ਭਰਾਵਾਂ ਵਿੱਚ ਲੜਾਈ ਹੁੰਦੀ ਹੈ, ਗਾਲੀ ਗਲੌਜ ਹੁੰਦੀ ਹੈ, ਮੇਰਾ ਘਰ ਕਲਹਿ ਦਾ ਅੱਡਾ ਬਣ ਗਿਆ ਹੈਗਾ। ਗੁਰਬਚਨ ਨੂੰ ਆਪਣੇ ਦੋਸਤ ਦੇ ਦੁੱਖ ਦਾ ਬਹੁਤ ਦੁੱਖ ਸੀਗਾ। ਉਹਦੀ ਆਪਣੀ ਧੀ ਰੱਜੋ 'ਤੇ ਵਿਆਹ ਕੇ ਸਸੁਰਾਲ ਵੀ ਸੀਗੀ ਅਤੇ ਉਹਨੂੰ ਪਰਿਵਾਰ ਦੇ ਇਸ ਤਰ੍ਹਾਂ ਦੇ ਝੰਝਟਾਂ ਦਾ ਕੁਛ ਨਾ ਪਤਾ ਸੀ। ਪਰ ਰਣਜੀਤ ਦੇ ਘਰ ਦੇ ਝਗੜੇ ਉਹਦੇ ਦਿਲ ਨੂੰ ਬੜਾ ਬੇਚੈਨ ਕਰ ਦਿੰਦੇ ਸੀਗੇ। ਸਾਰਾ ਦਿਨ ਨਿਕਲ ਗਿਆ। ਬਾਊ ਜੀ, ਮੇਰੇ ਲਈ ਹੋਰ ਕੁਛ ਕੰਮ ਹੈ, ਨਹੀਂ ਤਾਂ ਮੈਂ ਛੁੱਟੀ ਕਰ ਲਵਾਂ। ਬਬਲੂ ਦੀ ਆਵਾਜ਼ ਸੁਣ ਕੇ ਗੁਰਬਚਨ ਖਿਆਲਾਂ ਤੋਂ ਬਾਹਰ ਨਿਕਲਿਆ। ਬਬਲੂ ਉਹਦੀ ਦੁਕਾਨ 'ਤੇ ਕੰਮ ਕਰਦਾ ਸੀ। ਕੋਠੀ ਸਮਾਨ ਭੇਜਣਾ ਸੀ, ਕੱਢਣਾ ਸੀਗਾ, ਪਰ ਕੁਛ ਸੋਚ ਕੇ ਉਹਨੇ ਕਹਿ ਦਿੱਤਾ

0: ਅੱਜ ਮਾਲ ਮੈਂ ਆਪੇ ਕੱਢਾਂਗਾ, ਤੁਸੀਂ ਬਸ ਪਹੁੰਚਾ ਆਣਾ ਬਬਲੂ ਜੀ। ਫਿਰ ਉਸ ਤੋਂ ਬਾਅਦ ਰਣਜੀਤ ਨੇ ਸਾਰਾ ਸਮਾਨ ਆਪ ਕੱਢਿਆ। ਆਖਿਰ ਉਹਦੇ ਯਾਰ ਦੇ ਘਰ ਜਾਣਾ ਸੀ, ਸੀਮੈਂਟ, ਰੇਤਾ, ਬਜਰੀ, ਇੱਟਾਂ, ਸਰੀਆ ਸਭ ਇਕੱਠਾ ਕਰ ਲਿਆ। ਫਿਰ ਬਬਲੂ ਦੇ ਹੱਥ ਸਭ ਕੁਝ ਭਿਜਵਾ ਦਿੱਤਾ ਕੋਠੀ 'ਤੇ। ਸ਼ਾਮ ਨੂੰ ਗੁਰਬਚਨ ਘਰ ਆਇਆ ਅਤੇ ਸਰਲਾ ਨੇ ਚਾਹ ਬਣਾਈ। ਚਾਹ ਦੇ ਨਾਲ ਉਹ ਭੁੰਨੇ ਚੰਨੇ, ਘਰ ਦੀਆਂ ਤਲੀਆਂ ਫੁੱਲਬੜੀਆਂ ਸਭ ਕੁਛ ਲਿਆਈ। ਥੋੜ੍ਹੀ ਦੇਰ ਬਾਅਦ ਵੇਖਿਆ ਘਰ ਵਾਲੇ ਨੇ ਕਿਸੇ ਚੀਜ਼ ਨੂੰ ਹੱਥ ਵੀ ਨਾ ਸੀ ਲਾਇਆ, ਚਾਹ ਵੀ ਠੰਡੀ ਹੋ ਗਈ ਸੀਗੀ। ਕੀ ਗੱਲ ਹੈ ਜੀ, ਕੁਛ ਥੱਕਿਓ ਹੀ ਲੱਗ ਰਹੇ ਹੈਗੇ ਹੋ, ਸਭ ਚੰਗਾ ਹੈ ਨਾ, ਸਰਲਾ ਨੇ ਪੁੱਛਿਆ ਸੀਗਾ। ਗੁਰਬਚਨ ਨੇ ਘਰ ਵਾਲੀ ਨਾਲ ਇੱਕ ਨਜ਼ਰ ਚੁੱਕ ਕੇ ਦੇਖਿਆ, ਫਿਰ ਆਪਣੀ ਅੱਖਾਂ ਨੀਵੀਆਂ ਕਰ ਲਈਆਂ। ਹੌਲੀ ਜੀ ਬੋਲਿਆ, ਕੁਛ ਚੰਗਾ ਨਹੀਂ ਹੈ ਭਗਵਾਨੇ, ਕੁਛ ਚੰਗਾ ਨਹੀਂ ਹੈ। ਅੱਜ ਤੇਰੇ ਘਰ ਵਾਲੇ ਦਾ ਇਮਾਨ ਖਰਾਬ ਹੋ ਗਿਆ। ਜ਼ਿੰਦਗੀ ਵਿੱਚ ਪਹਿਲੀ ਵਾਰ ਤੇਰੇ ਘਰ ਵਾਲੇ ਨੇ ਬੇਈਮਾਨੀ ਕੀਤੀ ਆਪਣੇ ਸੌਦੇ ਵਿੱਚ, ਅਤੇ ਉਹ ਵੀ ਆਪਣੇ ਜਿਗਰੀ ਦੋਸਤ ਦੇ ਨਾਲ। ਤੁਸੀਂ ਹੋਰ ਬੇਈਮਾਨੀ ਮੈਂ ਨਹੀਂ ਮੰਨਦੀ, ਇੱਦਾਂ ਕਦੀ ਨਹੀਂ ਹੋ ਸਕਦਾ, ਇਹ ਓਨੀ ਅਟਲ ਗੱਲ ਹੈ ਜਿਵੇਂ ਕਿ ਧਰੁਵ ਤਾਰਾ। ਸਰਲਾ ਦੇ ਮਨ ਦਾ ਪੂਰਾ ਵਿਸ਼ਵਾਸ ਉਹਦੀ ਗੱਲਾਂ 'ਚ ਝਲਕ ਰਿਹਾ ਸੀਗਾ। ਗੁਰਬਚਨ ਥੱਕੀ ਜਿਹੀ ਆਵਾਜ਼ 'ਚ ਬੋਲਿਆ, ਉਹ ਨਹੀਂ ਸਰਲਾ, ਅੱਜ ਮੈਂ ਸੱਚਮੁੱਚ ਸੀਮੈਂਟ ਵਿੱਚ ਰੇਤਾ ਮਿਲਾਇਆ ਹੈ, ਇੱਟਾਂ ਮੈਂ ਕੱਚੀਆਂ ਭੇਜੀਆਂ ਨੇ, ਸਰੀਆ ਮੈਂ ਪੁਰਾਣਾ ਭੇਜਿਆ ਹੈ ਆਪਣੇ ਯਾਰ ਦੇ ਘਰ। ਵਾਹਿਗੁਰੂ, ਮੈਨੂੰ ਇਸ ਬਦਨੀਤੀ ਅਤੇ ਬੇਈਮਾਨੀ ਲਈ ਮਾਫ਼ ਕਰੀ ਵਾਹਿਗੁਰੂ। ਸਰਲਾ ਦੀਆਂ ਅੱਖਾਂ ਫੈਲ ਗਈਆਂ। ਪਰ ਕਿਉਂ ਕੀਤਾ ਤੁਸੀਂ? ਇਮਾਨਦਾਰੀ ਦਾ ਸੌਦਾ ਕਰਨ ਦਾ ਵਚਨ ਤੁਸੀਂ ਤੋੜ ਦਿੱਤਾ, ਮਿਲਾਵਟ ਵਾਲਾ ਘਟੀਆ ਸਮਾਨ ਭੇਜਿਆ, ਉਹ ਵੀ ਰਣਜੀਤ ਭਰਾ ਜੀ ਦੇ ਘਰ, ਅਤੇ ਹੋਰ ਫਿਰ ਮੈਂ ਕੀ ਕਰਦਾ ਸਰਲਾ? ਅੱਜ ਮੇਰੇ ਯਾਰ ਦਾ ਘਰ ਬਣ ਨਹੀਂ ਰਿਹਾ, ਟੁੱਟ ਰਿਹਾ ਹੈ। ਖਰਾ ਮਾਲ ਮੈਂ ਕਿੱਦਾਂ ਦੇ ਦਿੰਦਾ ਸਰਲਾ? ਉਹ ਅੱਜ ਉਸ ਦੇ ਵਿਹੜੇ ਦੁਬਾਰ ਖੜੀ ਹੋ ਰਹੀ ਹੈ, ਦੋਨੋਂ ਪੁੱਤਰ ਘਰ ਦਾ ਬੰਡਵਾਰਾ ਕਰ ਰਹੇ ਨੇ, ਦੋਨੋਂ ਨੂੰਹਾਂ ਦੀ ਆਏ ਦਿਨ ਲੜਾਈ ਹੁੰਦੀ ਹੈ, ਪੁੱਤਰ ਇੱਕ ਦੂਜੇ ਦੇ ਵੈਰੀ ਹੋ ਗਏ ਨੇ ਸਰਲਾ। ਰੋਜ਼ ਰੋਜ਼ ਦੇ ਕਲੇਸ਼ ਤੋਂ ਤੰਗ ਆ ਕੇ ਰਣਜੀਤ ਨੇ ਕਹਿ ਦਿੱਤਾ, ਅਲੱਗ ਹੋ ਜਾਓ ਪੁੱਤਰੋ, ਵੰਡ ਲਓ ਤੁਸੀਂ ਘਰ ਨੂੰ। ਰਤਨਾ ਭਰਜਾਈ ਨੂੰ ਜਿਵੇਂ ਸਦਮਾ ਪੈ ਗਿਆ ਹੈ, ਰਿਸ਼ਤਿਆਂ ਦੀ ਨੀਂਵ ਨੂੰ ਆਖਰ ਬੈਰ ਦੀ ਦਿਮਕ ਝੱਟ ਗਈ ਹੈ। ਸਰਲਾ, ਇਹ ਦੀਵਾਰ ਹੈ ਨਾ, ਇਹ ਮੇਰੇ ਦੋਸਤ ਅਤੇ ਮੇਰੇ ਭਰਜਾਈ ਦੇ ਦਿਲ ਨੂੰ ਚੀਰ ਕੇ ਰੱਖ ਦੇਗੀ। ਇਸ ਮਨਹੂਸ ਦੀਵਾਰ ਨੂੰ ਪੱਕਾ ਬਣਾਉਣ ਲਈ ਮੈਂ ਖਾਲਿਸ ਸਮਾਨ ਕਿੰਜ ਦੇ ਸਕਦਾ ਸੀਗਾ? ਰੱਬ ਕਰੇ ਇਹ ਦੀਵਾਰ ਇੰਨੀ ਕੱਚੀ ਬਣੇ ਕਿ ਚਾਰ ਦਿਨ ਨਾ ਚੱਲੇ, ਪਹਿਲੀ ਬਾਰਿਸ਼ 'ਚ ਟਹਿ ਜਾਵੇ। ਮੈਂ ਇੰਨਾ ਹੀ ਕਰ ਸਕਿਆ ਆਪਣੇ ਯਾਰ ਦੇ ਵਾਸਤੇ। ਰੱਬਾ, ਮੈਨੂੰ ਮਾਫ਼ ਕਰੀ, ਯਾਰਾ ਤੂੰ ਵੀ ਮੈਨੂੰ ਮਾਫ਼ ਕਰੀ। ਕਹਿ ਕੇ ਗੁਰਬਚਨ ਨੇ ਇੱਕ ਠੰਡੀ ਸਾਹ ਛੱਡ ਦਿੱਤੀ। ਉਹਦੀ ਅੱਖਾਂ ਤੋਂ ਬਹਿ ਬਹਿ ਕੇ ਹੰਝੂ ਗੱਲਾਂ 'ਤੇ ਵਗ ਆਏ ਸੀ। ਉਹਦੇ ਹੱਥ ਫੁੱਲਬੜੀਆਂ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਇਸ ਤਰ੍ਹਾਂ ਤੋੜ ਰਹੇ ਸੀਗੇ ਜਿਵੇਂ ਉਹ ਕਿਸੇ ਕੱਚੀ ਦੀਵਾਰ ਨੂੰ ਤੋੜ ਰਹੇ ਹੋਣ। ਅੱਜ ਬੇਈਮਾਨੀ ਦੇ ਸੌਦੇ ਵਿੱਚ ਰਿਸ਼ਤਿਆਂ ਦੇ ਲਈ ਕਿੰਨੀ ਇਮਾਨਦਾਰੀ ਸੀਗੀ।
1: ਹੁਣੇ ਅਸੀਂ ਸੁਣ ਰਹੇ ਸੀ ਉਮੰਗ ਸਰੀਨ ਤੋਂ ਕਹਾਣੀ, ਜਿਸ ਦਾ ਸਿਰਲੇਖ ਸੀ ਬੇਈਮਾਨੀ। ਆਓ ਹੁਣ ਸੁਣਦੇ ਹਾਂ ਪੰਜਾਬੀ ਫਿਲਮ ਸੰਗੀਤ। ਸਭ ਤੋਂ ਪਹਿਲਾਂ ਸ਼ਮਸ਼ਾਦ ਬੇਗਮ ਦੀ ਆਵਾਜ਼ ਵਿੱਚ ਗੀਤ ਫਿਲਮ ਯਮਲਾ ਜੱਟ ਤੋਂ। ਇਸ ਗੀਤ ਨੂੰ ਲਿਖਿਆ ਹੈ ਅਤੇ ਸੰਗੀਤ ਨਾਲ ਸ਼ਿੰਗਾਰਿਆ ਹੈ ਵਰਮਾ ਮਲਿਕ ਨੇ। ਲੰਮਾ ਲੰਮਾ ਬਾਜਰੇ ਦਾ ਸਿੱਟਾ, ਆਓ ਸੁਣਦੇ ਹਾਂ ਇਹ ਗੀਤ।

ਅਸੀਂ ਸੁਣਿਆ ਸੁਰੇਸ਼ ਵਾਡਕਰ ਅਤੇ ਸਲਮਾ ਆਗਾ ਦੀਆਂ ਆਵਾਜ਼ਾਂ ਵਿੱਚ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਦਾ ਸਮਾਂ ਹੁਣ ਖਤਮ ਹੁੰਦਾ ਹੈ। ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਰਵਿੰਦਰ ਨੂੰ ਇਜਾਜ਼ਤ ਦਿਓ।

इंग्लैंड खिलाफ दोपहर बाद 3:30 बजे ऐतिहासिक इक्विक टेस्ट मैच खेलेगी। ते हुण खबरां विस्थार नाल। प्रधानमंत्री नरेंद्र मोदी ने आस्ट्रेलिया दा अपना इतिहासक अते महत्वपूर्ण सरकारी दौरा अधिकारित तौर ते मुकम्मल कर लिया। इस दौरे ने भारत आस्ट्रेलिया व्यापक रणनीतिक भाईवाली लई एक नवी दिशा अते भविख लई एक मजबूत बुनियाद प्रदान कीती है। इस दौरे दौरान दोवां मुल्कां विचकार कूटनीतिक आर्थिक ते सुरक्षा संबंध नवीं उचाईयां ते पहुंचे ने। इस दौरे की शुरूआत भारत आस्ट्रेलिया सीईओ फोरम नाल हुई जिथे व्यापारक आगुआं ने साल 2022 दे आर्थिक सहयोग ते व्यापार समझौते नाल दुवल्ले व्यापार च होए 55% ਦੇ ਵਾਧੇ ਦਾ ਸਵਾਗਤ ਕੀਤਾ। ਇਸ ਗਤੀ ਨੂੰ ਅੱਗੇ ਵਧਾਉਣ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਤੇ ਗੱਲਬਾਤ ਵਿਚ ਤੇਜ਼ੀ ਲਿਆਉਣ ਲਈ ਸਹਿਮਤ ਹੋਏ। ਦੋਵਾਂ ਮੁਲਕਾਂ ਨੇ ਸਾਫ਼ ਸੁਥਰੇ ਊਰਜਾ ਖੇਤਰ ਚ ਇਕ ਇਤਿਹਾਸਕ ਮੀਲ ਪੱਥਰ ਹਾਸਲ ਕੀਤਾ। ਭਾਰਤ ਨੂੰ ਆਸਟ੍ਰੇਲੀਆ ਤੋਂ ਯੂਰੇਨੀਅਮ ਦੀ ਲੰਮੇ ਸਮੇਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਕੀ ਪ੍ਰਬੰਧਾਂ ਨੂੰ ਅੰਤਮ ਰੂਪ ਦਿੱਤਾ ਗਿਐ। ਇਕ ਆਜ਼ਾਦ ਤੇ ਮੁਕਤ ਹਿੰਦ ਪ੍ਰਸ਼ਾਂਤ ਖੇਤਰ ਲਈ ਦੋਵਾਂ ਮੁਲਕਾਂ ਨੇ ਰੱਖਿਆ ਤੇ ਸੁਰੱਖਿਆ ਸਹਿਯੋਗ ਤੇ ਇਕ ਸਾਂਝਾ ਐਲਾਨਨਾਮਾ ਅਤੇ ਸਮੁੰਦਰੀ ਸੁਰੱਖਿਆ ਸਹਿਯੋਗ ਲਈ ਇਕ ਢਾਂਚਾ ਅਪਣਾਇਆ। ਇਸ ਦੌਰੇ ਦਾ ਸਭ ਤੋਂ ਪ੍ਰਭਾਵਸ਼ਾਲੀ ਜਨ ਸੰਪਰਕ ਪ੍ਰੋਗਰਾਮ ਮੈਲਬੋਰਨ ਦੇ ਮਾਰਵਲ ਸਟੇਡੀਅਮ ਵਿਖੇ ਆਯੋਜਿਤ ਮੈਲਬੋਰਨ ਮਿਟਸ ਮੋਦੀ ਪ੍ਰਵਾਸੀ ਭਾਰਤੀ ਸੰਮੇਲਨ ਰਿਹਾ, ਜਿਸ ਵਿਚ ਕਰੀਬ 25,000 ਲੋਕਾਂ ਨੇ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਮੁਲ ਦੇ ਕਰੀਬ 10 ਲੱਖ ਆਸਟ੍ਰੇਲੀਆਈ ਲੋਕਾਂ ਨੂੰ ਦੋਵਾਂ ਮੁਲਕਾਂ ਦਰਮਿਆਨ ਇਕ ਜੀਵੰਤ ਪੁਲ ਦਸਿਆ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਵੀ ਭਾਰਤੀ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਹੁਤ ਸਭਿਆਚਾਰਕ ਤਾਕਤ ਆਸਟ੍ਰੇਲੀਆ ਦੀ ਖੁਸ਼ਹਾਲੀ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਇਹ ਦੌਰਾ ਪ੍ਰਸਿੱਧ ਮੈਲਬੋਰਨ ਕ੍ਰਿਕਟ ਗਰਾਊਂਡ ਵਿਖੇ ਖੇਡ ਕੁਟਨੀਤੀ ਦੇ ਇਕ ਇਤਿਹਾਸਕ ਪ੍ਰੋਗਰਾਮ ਦੇ ਨਾਲ ਖਤਮ ਹੋਇਆ। ਦੋਵਾਂ ਨੇਤਾਵਾਂ ਨੇ ਭਾਰਤ ਆਸਟ੍ਰੇਲੀਆ ਖੇਡ ਸਹਿਯੋਗ ਢਾਂਚਾ ਜਾਰੀ ਕੀਤਾ, ਜੋ ਖੇਡ ਵਿਗਿਆਨ ਤੇ ਖੇਡ ਬੁਨਿਆਦੀ ਢਾਂਚੇ ਦੇ ਖੇਤਰਾਂ ਚ ਸਹਿਯੋਗ ਨੂੰ ਨਵੀਂ ਗਤੀ ਦੇਵੇਗਾ। ਇਹ ਪਹਿਲਕਦਮੀ ਅਜਿਹੇ ਸਮੇਂ ਸ਼ੁਰੂ ਕੀਤੀ ਗਈ ਹੈ ਜਦੋਂ ਭਾਰਤ 2030 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਕਰ ਰਿਹਾ ਤੇ ਆਸਟ੍ਰੇਲੀਆ 2032 ਦੇ ਬ੍ਰਿਸਬੇਨ ਓਲੰਪਿਕ ਦੀ ਮੇਜ਼ਬਾਨੀ ਦੀ ਤਿਆਰੀ ਕਰ ਰਿਹਾ। ਇਸ ਮੌਕੇ ਕ੍ਰਿਕਟ ਜਗਤ ਲਈ ਇਕ ਮਹੱਤਵਪੂਰਨ ਐਲਾਨ ਵੀ ਕੀਤਾ ਗਿਆ। ਆਸਟ੍ਰੇਲੀਆ ਦੀ ਮਰਦਾਂ ਦੀ ਬਿਗ ਬੈਸ਼ ਲੀਗ ਦਾ ਉਦਘਾਟਨੀ ਮੈਚ ਇਸ ਸਾਲ ਦਸੰਬਰ ਵਿਚ ਚੇਨਈ ਵਿਖੇ ਹੋਵੇਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਤੀਜੇ ਤੇ ਆਖਰੀ ਗੇੜ ਤੇ ਅੱਜ ਨਿਊਜ਼ੀਲੈਂਡ ਦੇ ਆਕਲੈਂਡ ਪਹੁੰਚ ਰਹੇ ਨੇ। ਸ੍ਰੀ ਮੋਦੀ ਆਪਣੇ ਨਿਊਜ਼ੀਲੈਂਡ ਦੇ ਹਮਰੁਤਬਾ ਕ੍ਰਿਸਟੋਫਰ ਲਕਸਨ ਨਾਲ ਗੱਲਬਾਤ ਕਰਨਗੇ। ਦੋਵੇਂ ਨੇਤਾ ਸਮੁੱਚੇ ਦੁਵੱਲੇ ਸਬੰਧਾਂ ਦਾ ਜਾਇਜ਼ਾ ਲੈਣਗੇ, ਜਿਸ ਵਿਚ ਪਿਛਲੇ 2 ਸਾਲਾਂ ਵਿਚ ਮਹੱਤਵਪੂਰਨ ਪ੍ਰਗਤੀ ਹੋਈ ਹੈ, ਖਾਸ ਕਰਕੇ ਵਪਾਰ ਤੇ ਵਣਜ ਅਤੇ ਰੱਖਿਆ ਖੇਤਰਾਂ ਚ। ਨਿਊਜ਼ੀਲੈਂਡ ਦੀ ਇਹ ਯਾਤਰਾ 40 ਸਾਲਾਂ ਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਹੋਵੇਗੀ। ਸ੍ਰੀ ਮੋਦੀ ਮੁੱਖ ਵਪਾਰਕ ਤੇ ਖੇਡ ਸ਼ਖਸੀਅਤਾਂ ਨਾਲ ਵੀ ਗੱਲਬਾਤ ਕਰਨਗੇ। ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਮੌਜੂਦ ਮਜ਼ਬੂਤ ਲੋਕਾਂ ਦੇ ਸਬੰਧਾਂ ਦੇ ਝਲਕਾਰੇ ਵਜੋਂ ਪ੍ਰਧਾਨ ਮੰਤਰੀ ਇਸ ਯਾਤਰਾ ਦੌਰਾਨ ਭਾਰਤੀ ਪ੍ਰਵਾਸੀਆਂ ਦੇ ਇਕ ਵੱਡੇ ਇਕੱਠ ਨੂੰ ਵੀ ਸੰਬੋਧਨ ਕਰਨਗੇ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸੂਬੇ ਲਈ ਇਕਸਾਰ ਸਿਵਲ ਜ਼ਾਬਤੇ ਦਾ ਖਰੜਾ ਤਿਆਰ ਕਰਨ ਵਾਸਤੇ ਸਰਵਉੱਚ ਅਦਾਲਤ ਦੇ ਸੇਵਾ ਮੁਕਤ ਜੱਜ ਰੰਜਨ ਦੇਸਾਈ ਦੀ ਅਗਵਾਈ ਹੇਠ 7 ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ ਕੀਤੈ। ਉਨੂਾ ਨੇ ਕੱਲ ਮਹਾਰਾਸ਼ਟਰ ਵਿਧਾਨ ਸਭਾ ਚ ਇਹ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਵਿਚ ਦਰਜ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਮੁਤਾਬਕ ਹਰੇਕ ਰਾਜ ਨੂੰ ਇਕ ਸਨਮਾਨ ਸਿਵਲ ਜ਼ਾਬਤਾ ਲਾਗੂ ਕਰਨ ਬਾਰੇ ਵਿਚਾਰ ਚਰਚਾ ਕਰਨੀ ਚਾਹੀਦੀ ਏ। ਉਨੂਾ ਕਿਹਾ ਕਿ ਇਸ ਵਿਵਸਥਾ ਮੁਤਾਬਕ ਸੂਬਾ ਸਰਕਾਰ ਨੇ 2026 ਦੇ ਬਜਟ ਇਜਲਾਸ ਦੌਰਾਨ ਇਕ ਸਨਮਾਨ ਸਿਵਲ ਜ਼ਾਬਤਾ ਲਾਗੂ ਕਰਨ ਲਈ ਇਕ ਕਮੇਟੀ ਦਾ ਗਠਨ ਕੀਤੈ। ਇਹ ਕਮੇਟੀ ਅਗਲੇ 6 ਮਹੀਨਿਆਂ ਦੇ ਅੰਦਰ ਅੰਦਰ ਸੂਬਾ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੇਗੀ। ਇਸ ਰਿਪੋਰਟ ਦੇ ਆਧਾਰ ਤੇ ਸਰਕਾਰ ਆਉਂਦੇ ਸਰਦੀਆਂ ਦੇ ਇਜਲਾਸ ਦੌਰਾਨ ਨਾਗਪੁਰ ਵਿਚ ਵਿਧਾਨ ਸਭਾ ਦੇ ਦੋਵਾਂ ਸਦਨਾਂ ਦੇ ਸਾਹਮਣੇ ਇਕ ਸਮਾਨ ਸਿਵਲ ਜ਼ਾਬਤਾ ਬਿੱਲ ਪੇਸ਼ ਕਰਨ ਤੇ ਵਿਚਾਰ ਕਰ ਰਹੀ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਨੀਤੀ ਆਯੋਗ ਦੇ ਮੈਂਬਰ ਡਾਕਟਰ ਜੋਰਾਮ ਅਨੀਆ ਨੇ ਨਵੀਂ ਦਿੱਲੀ ਚ ਯੂਨੀਸੇਫ ਇੰਡੀਆ ਦੇ ਨੁਮਾਇੰਦੇ ਸਿੰਥੀਆ ਮੈਕੈਫਰੀ ਅਤੇ ਉਨ੍ਹਾਂ ਦੇ ਵਫਦ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਬਾਲ ਵਿਕਾਸ, ਸਕੂਲੀ ਸਿੱਖਿਆ ਤੇ ਮਨੁੱਖੀ ਵਿਕਾਸ ਸਬੰਧੀ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਚਰਚਾ ਕੀਤੀ ਗਈ। ਨੀਤੀ ਆਯੋਗ ਮੁਤਾਬਕ ਮੀਟਿੰਗ ਵਿਚ ਮੁੱਖ ਤੌਰ ਤੇ ਆਸਵੰਦ ਜ਼ਿਲ੍ਹਿਆਂ ਅਤੇ ਬਲਾਕਾਂ ਚ ਸੁਰੱਖਿਅਤ ਤੇ ਸਮਾਵੇਸ਼ੀ ਸਿੱਖਿਆ, ਬੁਨਿਆਦੀ ਸਾਖਰਤਾ, ਅਧਿਆਪਕਾਂ ਦੀ ਸਿੱਖਿਆ, ਵਿਦਿਆਰਥੀਆਂ ਦੀ ਭਲਾਈ ਅਤੇ ਸਾਈਬਰ ਤੇ ਡਿਜੀਟਲ ਸੁਰੱਖਿਆ ਤੇ ਗੱਲਬਾਤ ਕੀਤੀ ਗਈ।
ਪੰਜਾਬ ਭਰ ਵਿਚ ਚੱਲ ਰਹੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਘਰ ਘਰ ਜਾ ਕੇ ਗਣਨਾ ਫਾਰਮ ਭਰਨ ਦੀ ਕਾਰਵਾਈ ਪ੍ਰਗਤੀ ਅਧੀਨ ਹੈ ਤੇ ਇਹ ਕਾਰਜ 24 ਜੁਲਾਈ ਤੱਕ ਜਾਰੀ ਰਹੇਗਾ। ਇਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਕੱਲ 11 ਜੁਲਾਈ ਤੇ 12 ਜੁਲਾਈ ਐਤਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ ਤੇ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹੈ।

0: ਜਿਸ ਨਾਲ ਵੋਟਰ ਆਪਣੇ ਗਣਨਾ ਫਾਰਮ ਭਰ ਸਕਦੇ ਨੇ ਤੇ ਜਮ੍ਹਾਂ ਵੀ ਕਰਵਾ ਸਕਦੇ ਨੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਤਾ ਮਿੱਤਰਾ ਨੇ ਸੂਬੇ ਦੇ ਵੋਟਰਾਂ ਨੂੰ ਇਨ੍ਹਾਂ ਕੈਂਪਾਂ ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹੈ ਕਿ ਜੇਕਰ ਕਿਸੇ ਵਿਅਕਤੀ ਨੇ ਅਜੇ ਤੱਕ ਆਪਣਾ ਗਣਨਾ ਫਾਰਮ ਨਹੀਂ ਭਰਿਆ ਤਾਂ ਉਹ ਤੁਰੰਤ ਆਪਣੇ ਬੂਥ ਲੈਵਲ ਅਫਸਰ ਨਾਲ ਸੰਪਰਕ ਕਰੇ ਜਾਂ ਇਸ ਵਿਸ਼ੇਸ਼ ਕੈਂਪ ਦੌਰਾਨ ਆਪਣੇ ਨਜ਼ਦੀਕੀ ਪੋਲਿੰਗ ਬੂਥ ਤੇ ਜਾ ਸਕਦੇ ਨੇ। 3 ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੀ ਖਰੜਾ ਵੋਟਰ ਸੂਚੀ ਵਿਚ ਹਰੇਕ ਯੋਗ ਵੋਟਰ ਦਾ ਸ਼ਾਮਲ ਹੋਣਾ ਯਕੀਨੀ ਬਣਾਉਣ ਲਈ ਨਾਗਰਿਕਾਂ ਦੀ ਸਰਗਰਮ ਜਨਤਕ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨੂਾਂ ਕਿਹਾ ਕਿ ਬੂਥ ਲੈਵਲ ਅਫਸਰ ਇਸ ਪ੍ਰਕਿਰਿਆ ਚ ਵੋਟਰਾਂ ਦੀ ਸਹਾਇਤਾ ਵਾਸਤੇ ਸਾਰੇ ਨਿਰਧਾਰਿਤ ਪੋਲਿੰਗ ਬੂਥਾਂ ਤੇ ਮੌਜੂਦ ਰਹਿਣਗੇ। ਮੌਸਮ ਵਿਭਾਗ ਨੇ ਅੱਜ ਉਤਰਾਖੰਡ ਵਿਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਏ। ਅਗਲੇ 3 ਤੋਂ 4 ਦਿਨਾਂ ਵਿਚ ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਏ। ਇਸ ਦੌਰਾਨ ਅੱਜ ਸਵੇਰ ਤੋਂ ਹੀ ਰਾਸ਼ਟਰੀ ਰਾਜਧਾਨੀ ਦੇ ਕਈ ਇਲਾਕਿਆਂ ਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਰਹੀ ਏ। ਉਧਰ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਚ ਲਗਾਤਾਰ ਮੀਂਹ ਪੈ ਰਿਹਾ। ਮੌਸਮ ਵਿਭਾਗ ਨੇ 5 ਜ਼ਿਲ੍ਹਿਆਂ ਕਾਂਗੜਾ, ਮੰਡੀ, ਸ਼ਿਮਲਾ, ਸੋਲਨ ਅਤੇ ਸਿਰਮੌਰ ਵਿਚ ਕੁਝ ਥਾਵਾਂ ਤੇ ਭਾਰੀ ਮੀਂਹ ਲਈ ਯੈਲੋ ਅਲਰਟ ਜਾਰੀ ਕੀਤੈ। ਸਿਰਮੌਰ ਤੇ ਸੋਲਨ ਜ਼ਿਲ੍ਹਿਆਂ ਦੇ ਸਾਰੇ ਵਿਦਿਅਕ ਅਦਾਰੇ ਅੱਜ ਬੰਦ ਰਹੇ। ਉਤਰਾਖੰਡ ਵਿਚ ਅੱਜ ਵੀ ਭਾਰੀ ਮੀਂਹ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਏ। ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਏ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹੈ ਕਿ ਸਰਕਾਰ E85 ਈਂਧਣ ਲਿਆਉਣ ਦੀ ਯੋਜਨਾ ਬਣਾ ਰਹੀ ਏ ਜੋ ਮਿਆਰੀ E20 ਪੈਟਰੋਲ ਅਤੇ ਕਰੀਬ 20 ਰੁਪਏ ਫੀ ਲੀਟਰ ਸਸਤਾ ਹੋਵੇਗਾ। ਉਨੂਾਂ ਕਿਹਾ ਕਿ E85 ਸਿਰਫ਼ ਉਨੂਾਂ ਵਾਲਾਂ ਲਈ ਉਪਲਬਧ ਹੋਵੇਗਾ ਜੋ ਖਾਸ ਤੌਰ ਤੇ ਇਸ ਈਂਧਣ ਦੀ ਵਰਤੋਂ ਕਰਨ ਲਈ ਤਿਆਰ ਕੀਤੇ ਗਏ ਨੇ। ਭਾਰਤ ਤੇ ਨਿਊਜ਼ੀਲੈਂਡ 2026 ਚ ਆਪਣੇ ਖੇਡ ਸਬੰਧਾਂ ਦੇ 100 ਸਾਲਾ ਜਸ਼ਨ ਮਨਾ ਰਹੇ ਨੇ। ਹਾਕੀ ਨਾਲ ਸ਼ੁਰੂ ਹੋਈ ਇਹ ਯਾਤਰਾ ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਤੇ ਸਹਿਯੋਗ ਦਾ ਇਕ ਮਜ਼ਬੂਤ ਮਾਧਿਅਮ ਬਣੀ ਹੋਈ ਹੈ। ਵੇਰਵੇ ਨਾਲ ਇਕ ਰਿਪੋਰਟ।
1: ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡ ਸਬੰਧ 1926 ਵਿਚ ਸ਼ੁਰੂ ਹੋਏ ਸਨ ਜਦੋਂ ਭਾਰਤੀ ਫੌਜ ਦੀ ਹਾਕੀ ਟੀਮ ਨੇ ਨਿਊਜ਼ੀਲੈਂਡ ਦਾ ਦੌਰਾ ਕੀਤਾ ਸੀ। ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਵੀ ਇਸ ਇਤਿਹਾਸਿਕ ਟੀਮ ਦਾ ਹਿੱਸਾ ਬਣੇ। ਇਸ ਦੌਰੇ ਨੂੰ ਉਨ੍ਹਾਂ ਦੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ ਅਤੇ ਇਹੀ ਉਹ ਥਾਂ ਸੀ ਜਿੱਥੇ ਉਨ੍ਹਾਂ ਨੇ ਆਪਣੇ ਬੇਮਿਸਾਲ ਹਾਕੀ ਹੁਨਰ ਤੋਂ ਦੁਨੀਆਂ ਨੂੰ ਜਾਣੂ ਕਰਵਾਇਆ। ਇਕ ਸਦੀ ਬਾਅਦ ਵੀ ਦੋਵਾਂ ਦੇਸ਼ਾਂ ਵਿਚਕਾਰ ਖੇਡ ਸਬੰਧ ਮਜ਼ਬੂਤ ਹੁੰਦੇ ਜਾ ਰਹੇ ਨੇ। ਇਸ ਸਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਆਕਲੈਂਡ ਵਿਚ ਮੇਜ਼ਬਾਨ ਨਿਊਜ਼ੀਲੈਂਡ ਨੂੰ ਹਰਾ ਕੇ FIH ਮਹਿਲਾ ਨੇਸ਼ਨਜ਼ ਕੱਪ ਜਿੱਤਿਆ। ਹਾਕੀ ਨਿਊਜ਼ੀਲੈਂਡ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਅਤੇ 1976 ਦੇ ਓਲੰਪਿਕ ਸੋਨ ਤਮਗਾ ਜੇਤੂ ਰਮੇਸ਼ ਪਟੇਲ ਨੇ ਆਕਾਸ਼ਵਾਣੀ ਨਾਲ ਇਕ ਵਿਸ਼ੇਸ਼ ਇੰਟਰਵਿਊ ਚ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨਿਊਜ਼ੀਲੈਂਡ ਫੇਰੀ ਦੋਵਾਂ ਦੇਸ਼ਾਂ ਵਿਚਕਾਰ ਖੇਡ ਸਹਿਯੋਗ ਨੂੰ ਨਵੀਂ ਪ੍ਰੇਰਣਾ ਦੇਵੇਗੀ।
2: Yeah, you know, obviously they're coming for the free trade agreement signing, and that's very significant, of course, but to have sport involved as well, because I think that's very important, because it ties countries together. We play against each other both here in India and in New Zealand.
1: ਇਸ 100 ਸਾਲਾਂ ਦੇ ਖੇਡ ਸਫ਼ਰ ਨੇ ਸਾਬਿਤ ਕਰ ਦਿੱਤਾ ਹੈ ਕਿ ਹਾਕੀ ਸਿਰਫ ਇੱਕ ਖੇਡ ਨਹੀਂ ਹੈ, ਸਗੋਂ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਦੋਸਤੀ, ਵਿਸ਼ਵਾਸ ਅਤੇ ਲੋਕਾਂ ਤੋਂ ਲੋਕਾਂ ਸਬੰਧਾਂ ਦਾ ਇੱਕ ਮਜ਼ਬੂਤ ਪੁਲ ਵੀ ਹੈ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
0: ਹਰਮਨਪ੍ਰੀਤ ਕੌਰ ਦੀ ਅਗਵਾਈ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਲੰਡਨ ਦੇ ਲਾਰਡਸ ਮੈਦਾਨ ਚ ਮੇਜ਼ਬਾਨ ਇੰਗਲੈਂਡ ਖਿਲਾਫ਼ ਇਤਿਹਾਸਕ ਇਕੋ ਇਕ ਟੈਸਟ ਮੈਚ ਖੇਡੇਗੀ। ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ ਬਾਅਦ 3:30 ਵਜੇ ਸ਼ੁਰੂ ਹੋਵੇਗਾ। ਇਹ ਪਹਿਲੀ ਵਾਰ ਹੈ ਜਦੋਂ ਲਾਰਡਸ ਮੈਦਾਨ ਚ ਮਹਿਲਾਵਾਂ ਦਾ ਟੈਸਟ ਮੈਚ ਖੇਡਿਆ ਜਾਵੇਗਾ। ਇਸ 4 ਰੋਜ਼ਾ ਟੈਸਟ ਮੈਚ ਵਿਚ ਰਿਕਾਰਡ 33,000 ਤੋਂ ਵੱਧ ਲੋਕਾਂ ਨੇ ਪਹਿਲਾਂ ਹੀ ਸੀਟਾਂ ਬੁੱਕ ਕਰਵਾ ਲਈਆਂ ਨੇ। ਤੇ ਆਖਰ ਚ ਖਾਸ ਖਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 3 ਦਿਨਾਂ ਦੌਰੇ ਦੇ ਤੀਜੇ ਤੇ ਆਖਰੀ ਗੇੜ ਚ ਅੱਜ ਨਿਊਜ਼ੀਲੈਂਡ ਪਹੁੰਚਣਗੇ। ਪੰਜਾਬ ਵਿਚ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਲਈ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ ਤੇ ਕੱਲ੍ਹ ਤੋਂ 2 ਦਿਨਾਂ ਵਿਸ਼ੇਸ਼ ਕੈਂਪ ਦਾ ਆਯੋਜਨ ਹੋਵੇਗਾ। ਮੌਸਮ ਵਿਭਾਗ ਵੱਲੋਂ ਅੱਜ ਉਤਰਾਖੰਡ ਵਿਚ ਭਾਰੀ ਮੀਂਹ ਲਈ ਅਲਰਟ ਜਾਰੀ ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਲੰਡਨ ਚ ਮੇਜ਼ਬਾਨ ਇੰਗਲੈਂਡ ਖਿਲਾਫ਼ ਦੁਪਹਿਰ ਬਾਅਦ 3:30 ਵਜੇ ਇਤਿਹਾਸਕ ਇਕੋ ਇਕ ਟੈਸਟ ਮੈਚ ਖੇਡੇਗੀ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।
3: ਆਦਾਬ, ਯੇ ਆਕਾਸ਼ਵਾਣੀ ਹੈ, ਖ਼ਬਰੋਂ ਕੇ ਸਾਥ ਮੈਂ ਸ਼ਗੁਫ਼ਤਾ ਯਾਸਮੀਨ। وزیر اعظم نریندر مودی 2 روزہ دورے پر آکلینڈ پہنچ گئے ہیں۔ وہ نیوزی لینڈ کے اپنے ہم منصب سے بات چیت کریں گے۔ مرکز نے زیادہ الکحل والی دواؤں کے ضابطے بنانے کے لیے نشیلی اشیاء کے ضابطوں میں ترمیم کی ہے۔ بھارت نے اقوام متحدہ کی سلامتی کونسل میں جنسی تشدد سے متعلق تنازع کی سختی سے مذمت کی ہے اور اسے جنگ اور دہشت گردی کا اعلی کار قرار دیا ہے۔ IMD نے آج اتراکھنڈ میں شدید سے بہت زیادہ شدید بارش کے پیش نظر ریڈ الرٹ جاری کیا ہے۔ فیفا عالمی کپ میں دوسرے کوارٹر فائنل میں آج رات